0: ਦੇ ਹਸਨ ਹੁਸੈਨ ਬੀਸ਼ੇ ਜੀ ਸੁਖੀ ਸਟੋਕੁਸ਼ਿਆ ਮੋਹਨ ਨੇਤਾ ਸੁਭਾਸ ਗੈਲੋ ਨੀਰੂ ਦੇਸੇ ਮਹਾਤਮਾ ਗਾਂਧੀ ਬਿਸ਼ੇ ਹੀ ਤੇਰੇ
1: ਆਹਾ ਮਹਾਤਮਾ ਗਾਂਧੀ ਬਿਸ਼ੇ ਹੀ